ਗਾਂਧੀ ਚਾਹੇ ਜਿੱਤੇ ਦੇ ਕੋਂਡੀ ਕੋਆਨੇਟ ਆ ਇੰਬੈਕ ਇੰਬੈਕ ਦੇ ਤੇ ਗਾਂਧੀ ਸਮਝ ਲੈਂਦਾ ਕਿ ਇਹਦੇ ਸਿੱਖ ਕੋਂਡੀ ਕੋਆਨੇਟ ਆ ਕੀ ਕੋਂਡੀ ਕੋਆ ਕੀ ਤਾ ਕੀ ਸਾਉ ਤਾ ਨਾ ਤਾਂ ਕਰੇ ਕੀ ਕੀ ਲੇਕਨ ਨੇ ਜ਼ਨ ਤਾ ਜ਼ਵਾ ਕੋ ਕੇਂ ਦੇ ਕਾ ਕੀ ਜੇ ਕਾ ਕੀ ਜੇ ਕਾ